ਜਾਂਦੀਆਂ ਕਨੇ ਜਿੰਦੜੀ ਚੋਂ ਸਫਲ ਕਨੇ ਸਾਰਥਕ ਬਣਾਉਂਦੀਆਂ ਹਨ ਕਿਤਾਬਾਂ। ਹਰ ਤਰ੍ਹਾਂ ਦੀ ਕਿਤਾਬ ਦਾ ਆਪਣਾ ਦਿਖਾ ਅਲੱਗ ਮਹੱਤਵ ਹੁੰਦਾ ਹੈ। ਤੁਸਾਂ ਜੋ ਧਾਰਮਿਕ ਕਿਤਾਬਾਂ ਨੈਤਿਕਤਾ ਕਨੇ ਅਧਿਆਤਮ ਦਾ ਗਿਆਨ ਦਿੰਦੀਆਂ, ਵਿਗਿਆਨ ਦੀ ਕਿਤਾਬਾਂ ਨਵੀਂ ਖੋਜਾਂ ਕਨੇ ਤਕਨੀਕੀ ਦੀ ਜਾਣਕਾਰੀ ਦਿੰਦੀਆਂ ਹਨ। ਸਾਹਿਤ ਦੀ ਕਿਤਾਬਾਂ ਜਿਵੇਂ ਕਿ ਕਹਾਣੀ, ਕਵਿਤਾ ਕਨੇ ਨੋਵਲ ਅਸਾਂ ਦੇ ਮਨੇ ਜੋ ਆਨੰਦ ਦਿੰਦੇ ਹਨ, ਕਨੇ ਕਲਪਨਾ ਸ਼ਕਤੀ ਜੋ ਵਧਾਉਂਦੀਆਂ ਹਨ। ਕਿਤਾਬਾਂ ਅਸਾਂ ਦੇ ਗਿਆਨ 'ਚ ਬੜੋਤਰੀ ਕਰਦੀਆਂ ਹਨ। ਜਿਹੜੀਆਂ ਜੀ ਸਾਹਿਤ ਦੀਆਂ ਕਿਤਾਬਾਂ ਹੁੰਦੀਆਂ ਸਹਿ ਅਸਾਂ ਦੀ ਕਲਪਨਾ ਸ਼ਕਤੀ 'ਚੋਂ ਵਧਾਉਂਦੀਆਂ। ਜੀਵਨੀ ਕਨੇ ਆਤਮ ਕਥਾ, ਮਹਾਨ ਮਾਣੂਆਂ ਦੇ ਸੰਘਰਸ਼ ਕਨੇ ਕਾਮਯਾਬੀ ਦੀ ਜਿਹੜੀ ਕਹਾਣੀਆਂ ਹਨ ਸਹਿ ਦੱਸਦੀਆਂ ਕਨੇ ਪ੍ਰੇਰਣਾ ਦਿੰਦੀਆਂ ਹਨ ਕਿ ਚਲੋ ਜੇ ਅਸਾਂ ਮਹਾਨ ਮਾਣੂਆਂ ਦੇ ਵੱਡੇ ਮਾਣੂਆਂ ਦੀਆਂ ਆਤਮ ਕਥਾ ਪੜ੍ਹਦੇ ਹਨ ਤਾਂ ਉਹਨਾਂ 'ਤੇ ਅਸਾਂ ਜੋ ਪ੍ਰੇਰਣਾ ਮਿਲਦੀ ਹੈ ਕਿ ਉਹਨਾਂ ਕਿਤਨਾ ਸੰਘਰਸ਼ ਕਰਕੇ ਜਿਹੜਾ ਜੀ ਮੁਕਾਮ ਹਾਸਿਲ ਕੀਤਾ ਹੁੰਦਾ ਸਹਿ ਸੰਘਰਸ਼ ਕਰਨ ਤੋਂ ਬਾਅਦ ਹੀ ਕੀਤਾ ਹੁੰਦਾ ਹੈ। ਤਾਂ ਇਹ ਕਿਤਾਬਾਂ ਉਹਨਾਂ ਦੀ ਜੀਵਨੀ ਦੀ ਪੂਰੀ ਕਹਾਣੀ ਦੱਸਦੀਆਂ ਹਨ, ਕਨੇ ਮਾਣੂ ਜੋ ਅੱਗੇ ਵਧਣ 'ਚ ਮਦਦ ਕਰਦੀਆਂ ਕਿ ਜਿਤਨਾ ਇਹਨਾਂ ਸੰਘਰਸ਼ ਕੀਤਾ ਹੈ ਉਨਾਂ ਹੀ ਅਸਾਂ ਵੀ ਕਰਨ, ਕਨੇ ਕਦੀ ਵੀ ਨਿਰਾਸ਼ਾ 'ਤੇ ਘਬਰਾਉਣ ਨਹੀਂ। ਕਿਤਾਬਾਂ ਮਾਣੂਆਂ ਦੇ ਕਿੱਲੇਪਨ ਦੀ ਸੱਚੀ ਸਾਥੀ ਹੁੰਦੀਆਂ ਹਨ। ਚਲੋ ਕੋਈ ਮਾਣੂ ਦੁਖੀ ਜਾਂ ਪਰੇਸ਼ਾਨ ਹੁੰਦਾ ਹੈ, ਤਾਲੋ ਖਰੀ ਕਿਤਾਬਾਂ ਅਸਾਂ ਜੋ ਨੋਈ ਆਸ਼ਾ ਕਨੇ ਸਕਾਰਾਤਮਕ ਸੋਚ ਦਿੰਦੀਆਂ ਹਨ। ਪੜ੍ਹਨ ਦੀ ਆਦਤ 'ਤੇ ਮਨ 'ਚੋਂ ਸ਼ਾਂਤੀ ਮਿਲਦੀ ਹੈ। ਕਨੇ ਬੋਲਦੇ ਹਨ ਕਿ ਕਿਤਾਬਾਂ ਮਨੇ ਦੀ ਖਿੜਕੀਆਂ 'ਚੋਂ ਖੋਲ੍ਹਦੀਆਂ ਹਨ। ਕਿਤਾਬਾਂ ਅਸਾਂ ਜੋ ਟਾਈਮੇ ਦਾ ਇਸਤੇਮਾਲ ਕਰਨਾ ਸਿਖਾਉਂਦੀਆਂ। ਖਾਲੀ ਟਾਈਮ 'ਚ ਕਿਤਾਬ ਪੜ੍ਹਨਾ ਸਭ ਤੋਂ ਅੱਛੀ ਆਦਤ ਹੁੰਦੀ ਹੈ। ਕਿਤਾਬਾਂ 'ਤੇ ਨਾ ਸਿਰਫ ਮਨੋਰੰਜਨ ਹੁੰਦਾ ਹੈ ਬਲਕਿ ਨੋਈ ਨੋਈ ਜਾਣਕਾਰੀ ਵੀ ਮਿਲਦੀ ਹੈ। ਖਰੀ ਕਿਤਾਬਾਂ ਜੋ ਪੜ੍ਹਨ 'ਤੇ ਮਾਣੂਆਂ ਦੇ ਅੰਦਰ ਆਤਮ ਵਿਸ਼ਵਾਸ ਵਧਦਾ, ਕਨੇ ਉਸਦੇ ਬੋਲਣੇ ਕਨੇ ਲਿਖਣੇ ਦੀ ਕਸ਼ਮਤਾ ਬਿਹਤਰ ਹੁੰਦੀ ਹੈ। ਬੋਲਦੇ ਜੀ ਕਿ ਜਿਹੜੇ ਜੀ ਲਿਖਾਰੀ ਹੁੰਦਾ ਉਸ ਜੋ ਮਤੀ ਸਾਰੀ ਕਿਤਾਬਾਂ ਪੜ੍ਹਨਾ ਚਾਹੀਦੀਆਂ ਹਨ, ਨਵੇਂ ਨਵੇਂ ਵਿਚਾਰ ਤੋਪਣਾ ਚਾਹੀਦੇ ਹਨ। ਕਨੇ ਪੜ੍ਹਨ 'ਤੇ ਹੀ ਅਸਾਂ ਦੇ ਵਿਚਾਰ ਜਿਹੜੇ ਹਨ ਸਹਿ ਜ਼ਿਆਦਾ ਵੱਧਦੇ ਹਨ। ਜਿਹੜੇ ਜੀ ਅਸਾਂ ਪਹਿਲੇ ਗਲਾਏ ਕਿ ਜਿਹੜੇ ਜੀ ਵੱਡੇ ਮਾਣੂ ਹੁੰਦੇ ਤਿੰਨਾਂ ਦੀ ਅਗਰ ਅਸਾਂ ਕਿਤਾਬਾਂ ਪੜ੍ਹਨ ਤਾਂ ਕਿਤਨੀ ਜ਼ਿਆਦਾ ਜਾਣਕਾਰੀ ਮਿਲਦੀ ਹੈ। ਕਈ ਅੱਖਰ ਅਸਾਂ ਜੋ ਦੇ ਮਿਲਦੇ ਹਨ ਜਿਹੜੇ ਜੀ ਅਸਾਂ ਜਿਹੜਾ ਪਤਾ ਨਹੀਂ ਹੁੰਦੇ ਹਨ, ਕਨੇ ਅਸਾਂ ਤੁਪਦੇ ਤੁਪਦੇ ਰਹਿ ਜਾਂਦੇ ਹਨ। ਤਾਂ ਸਹਿ ਕਿਤਾਬਾਂ 'ਤੇ ਹੀ ਅਸਾਂ ਦਾ ਜਿਹੜਾ ਸਾ ਗਿਆਨ ਹੈ ਸਹਿ ਵੱਧਦਾ ਹੈ, ਕਨੇ ਲਿਖਣੇ ਦੀ ਕਸ਼ਮਤਾ ਜਿਹੜੀ ਹੈ ਸਹਿ ਬਿਹਤਰ ਹੁੰਦੀ ਹੈ। ਹਰ ਮਾਣੂ ਦੀ ਰੁਚੀ ਦੇ ਮੁਤਾਬਕ ਅਲੱਗ ਅਲੱਗ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ। ਕੁਛ ਲੋਕ ਕਹਾਣੀਆਂ ਪੜ੍ਹਨਾ ਪਸੰਦ ਕਰਦੇ, ਕੁਛ ਸਾਇੰਸ ਵਿਗਿਆਨ ਜਾਂ ਇਤਿਹਾਸ ਦੀ ਕਿਤਾਬਾਂ ਪੜ੍ਹਨਾ ਚਾਹੁੰਦੇ, ਤਾਂ ਕੁਛ ਪ੍ਰੇਰਣਾਦਾਈ ਕਨੇ ਅਧਿਆਤਮ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਹਨ। ਇਹ ਅਲੱਗ ਅਲੱਗ ਪਸੰਦ ਦੀ ਕਿਤਾਬਾਂ 'ਚੋਂ ਹੋਰ ਰੁਚੀਕਰ ਬਣਾਉਂਦੀਆਂ ਹਨ। ਕਿਤਾਬਾਂ ਦਾ ਦਿਖਾ ਸਮਾਜ ਪਰ ਵੀ ਡੁੱਗਾ ਅਸਰ ਪਾਉਂਦਾ ਹੈ। ਕਈ ਮਹਾਨ ਕ੍ਰਾਂਤੀਕਾਰੀ ਕਨੇ ਸਮਾਜਿਕ ਸੁਧਾਰਾਂ ਦੇ ਪਿੱਛੇ ਕਿਤਾਬਾਂ ਕਨੇ ਲਿਖਾਰੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤੁਸੀਂ ਜਾਣਦੇ ਹਨ ਕਿ ਜਾਲੂ ਜੀ ਆਜ਼ਾਦੀ ਦਾ ਅਲਖ ਜਗਾਇਆ ਥਾ, ਤਾਂ ਕਿਤਨੇ ਸਾਰੇ ਲੋਕ ਇਸ ਅਭਿਆਨ 'ਚ ਜੁੜੇ ਥੇ, ਕ੍ਰਾਂਤੀ 'ਚ ਜੁੜੇ ਥੇ ਆਜ਼ਾਦੀ ਦੀ। ਕਨੇ ਉਹਨਾਂ ਦੇ ਅੰਦਰ ਇੱਕ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਇਆ ਥਾ। ਲੋਕਾਂ ਕਿਤਾਬਾਂ ਪੜ੍ਹੀਆਂ ਥੀ। ਉਸ ਟਾਈਮ ਜਿਹੜਾ ਸੀ ਇੰਟਰਨੈੱਟ ਦਾ ਜ਼ਮਾਨਾ ਨਹੀਂ ਹੁੰਦਾ ਥਾ, ਤਾਂ ਲੋਕ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਥੇ ਕਿ ਕਿਤਾਬਾਂ 'ਤੇ ਹੀ ਪੜ੍ਹਦੇ ਥੇ। ਅਤੇ ਉਸ ਟਾਈਮ ਵੀ ਬੜਾ ਯੋਗਦਾਨ ਕਿਤਾਬਾਂ ਦਾ ਰਿਹਾ ਆਜ਼ਾਦੀ ਦੇ ਵਕਤ। ਇੱਕ ਅੱਛੀ ਕਿਤਾਬ ਮਾਣੂ ਦੀ ਸੋਚ, ਵਿਵਹਾਰ ਕਨੇ ਜੀਵਨ ਦੇ ਨਜ਼ਰੀਏ ਜੋ ਬਦਲੀ ਸਕਦੀ ਹੈ। ਜਿਹੜਾ ਮਾਣੂ ਰੋਜ਼ ਕਿਤਾਬ ਪੜ੍ਹਨ ਦੀ ਆਦਤ ਬਣਾਈ ਲੈਂਦਾ ਨਾ, ਉਸਦਾ ਇੱਕ ਤਾਂ ਗਿਆਨ ਵਧਦਾ, ਦੂਜੇ ਜ਼ਿਆਦਾ ਜਾਗਰੂਕ ਕਨੇ ਜ਼ਿਆਦਾ ਸਮਝਦਾਰ ਬਣਦਾ ਹੈ। ਪਹਿਲੇ ਟਾਈਮੇ ਚਾਲੂ ਜਿੰਨਾ ਜੀ ਅਸਾਂ ਪਹਿਲੇ ਵੀ ਗੱਲ ਕੀਤੀ ਕਿ ਮੋਬਾਈਲ ਜਾਂ ਇੰਟਰਨੈੱਟ ਜਾਂ ਹੋਰ ਜ਼ਰੀਏ ਨਹੀਂ ਹੁੰਦੇ ਥੇ, ਸਿਰਫ ਕਿਤਾਬਾਂ ਹੀ ਗਿਆਨ ਹਾਸਿਲ ਕਰਨ ਦਾ ਜ਼ਰੀਆ ਹੁੰਦੀਆਂ ਥੀਆਂ। ਤਾਂ ਕਿਤਾਬਾਂ ਦੇ ਜ਼ਰੀਏ ਹੀ ਅਸਾਂ ਜੋ ਹੁਣ ਕੇ ਟਾਈਮੇ 'ਚ ਆਪਣੀ ਸੰਸਕ੍ਰਿਤੀ, ਸਭਿਅਤਾ, ਇਤਿਹਾਸ ਦੀ ਜਾਣਕਾਰੀ ਮਿਲਦੀ ਥੀ ਉਸ ਟਾਈਮ। ਕਨੇ ਦੇਖਾ ਅੱਜ ਵੀ ਮਿਲਦੀ।

ਚੰਨਾ ਤੇਰੇ ਬਾਗੇ ਵਿੱਚ ਮਹਿੰਦੀ ਬੂਟਾ ਛਾਏਦਾ। ਸ਼ਾਂਤੀ ਵਿਸ਼ਟ ਦੀ ਆਵਾਜ਼ ਸੁਣਾਉਂਦੇ ਥੇ ਤੁਸਾਂ ਲੋਕ ਗੀਤ। ਦੇਖਾ ਅੱਜ ਕੱਲ੍ਹ ਗਰਮੀਆਂ ਹਨ, ਕਨੇ ਗਰਮੀਆਂ 'ਚ ਰੁੱਖਾਂ ਥੱਲੇ ਬੈਠਣਾ ਬੜਾ ਅੱਛਾ ਲੱਗਦਾ, ਠੰਡੀ ਠੰਡੀ ਹਵਾ 'ਚ ਬੜਾ ਛੈਲ ਲੱਗਦਾ, ਕਨੇ ਗਰਮੀ 'ਤੇ ਨਿਜ਼ਾਤ ਮਿਲਦੀ ਹੈ। ਗਰਮੀਆਂ 'ਚ ਦੇਖਾ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ। ਕਿੰਨਾ ਤੇਜ਼ ਧੁੱਪ ਕਣੇ ਗਰਮ ਹਵਾ ਸਰੀਰ ਪਰ ਛੋੜ ਹੀ ਉਲਟਾ ਅਸਰ ਪਾਉਂਦੀਆਂ ਹਨ। ਸਹੀ ਖਾਣ ਪਾਣ ਕਨੇ ਆਪਣੇ ਦਿਨੇ ਦੀ ਸ਼ੁਰੂਆਤ ਖਰੇ ਦਾਏ ਕਰੀਕੇ ਆਪਣੇ ਆਪ 'ਚੋਂ ਸਿਹਤਮੰਦ ਅਸਾਂ ਰੱਖੀ ਸਕਦੇ ਹਨ। ਗਰਮੀਆਂ 'ਚ ਸਰੀਰ 'ਤੇ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ 'ਤੇ ਪਾਣੀ ਦੀ ਕਮੀ ਹੋ ਸਕਦੀ ਹੈ। ਨਾਰੀਅਲ ਪਾਣੀ, ਨਿੰਬੂ ਪਾਣੀ, ਛਾਹ ਲੈ ਕੇ ਕਨੇ ਸਾਦਾ ਪਾਣੀ ਸਰੀਰ ਕਨੇ ਤ੍ਰੈ ਦੇ ਮੁਤਾਬਕ ਪੀ ਕਰੀ ਅਸਾਂ ਇਸ ਕਮੀ 'ਚੋਂ ਪੂਰਾ ਕਰੀ ਸਕਦੇ ਹਨ। ਇਸ ਮੌਸਮ 'ਚ ਤਾਜ਼ੇ ਫਲ, ਤਰਬੂਜ਼, ਖਰਬੂਜਾ, ਖੀਰਾ ਜ਼ਰੂਰ ਰੱਖਣਾ ਚਾਹੀਦਾ, ਖਾਣਾ ਚਾਹੀਦਾ। ਜ਼ਿਆਦਾ ਤਲਿਆ ਭੁਣਿਆ ਕਨੇ ਮਸਾਲੇਦਾਰ ਖਾਣੇ 'ਤੇ ਵੀ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਹੈ। ਹਰੀ ਸਬਜ਼ੀਆਂ ਦੇ ਸੌਗੀ ਸੌਗੀ ਸਲਾਦ, ਮੂਲੀ, ਗਾਜਰ ਵਗੈਰਾ ਦਾ ਸੇਵਨ ਕਰਨਾ ਚਾਹੀਦਾ। ਇਸ 'ਤੇ ਵੀ ਅਸਾਂ ਜੋ ਸਵਾਦ ਅਤੇ ਸੌਗੀ ਸੌਗੀ ਸਿਹਤ ਵੀ ਠੀਕ ਰਹਿੰਦੀ ਹੈ। ਦੇਖਾ ਅਗਰ ਅਸਾਂ ਕੋਈ ਵੀ ਮੌਸਮੀ ਫਲ ਖਾਂਦੇ ਹਨ, ਸਬਜ਼ੀਆਂ ਖਾਂਦੇ ਹਨ, ਤਾਂ ਉਹਨਾਂ 'ਚੋਂ ਇੱਕ ਹੀ ਗੱਲਾਂ ਦਾ ਧਿਆਨ ਬੜਾ ਵਾਰੀ ਜ਼ਰੂਰੀ ਹੈ ਰੱਖਣਾ ਕਿ ਖਰੇ ਦਾਏ ਧੋਈ ਲੈਣੇ, ਖੁੱਲ੍ਹੇ ਭਾਂਡੇ 'ਚ ਪਾਉਣਾ ਪਾਣੀ ਕਨੇ ਤਿਸਨੇ ਖਰੇ ਦਾਏ ਜਿਹੜੇ ਸਹਿ ਫਲ ਫਰੂਟ ਕਨੇ ਸਬਜ਼ੀਆਂ ਧੋਣੀਆਂ ਤਾਂ ਜਾਏ ਨੇ ਸਹਿ ਖਾਣੀਆਂ ਕਨੇ ਬਣਾਉਣੀਆਂ ਹਨ। ਤੇਜ਼ ਧੁੱਪਾਂ 'ਤੇ ਵੀ ਅਸਾਂ ਜੋ ਬਚਾਵ ਕਰਨਾ ਚਾਹੀਦਾ ਹੈ। ਦੁਪਹਿਰ 12 ਵਜੇ ਅਤੇ 4 ਵਜੇ 'ਤੇ ਵੀ ਅਗਰ ਬੜੀ ਧੁੱਪ ਹੈ ਤਾਂ ਬਾਹਰ ਨਿਕਲਣੇ 'ਤੇ ਥੋੜ੍ਹਾ ਬਚਣਾ ਚਾਹੀਦਾ ਹੈ। ਬਾਹਰ ਜਾਂਦੇ ਟਾਈਮ ਟੋਪੀ, ਛੱਤਰੀ ਜਾਂ ਆਖੀ ਦੇ ਚਸ਼ਮੇ ਜ਼ਰੂਰ ਆਪੋ ਵੱਲ ਰੱਖਣਾ ਚਾਹੀਦੇ ਹਨ। ਦੇਖਾ ਇਹ ਥੋੜ੍ਹੀ ਥੋੜ੍ਹੀ ਸਾਵਧਾਨੀ ਹੈ ਤਾਂ ਹੀ ਅਸਾਂ ਇਸ ਮੌਸਮ 'ਚ ਆਨੰਦ ਲੈ ਸਕਦੇ ਹਨ। ਆਪਣੇ ਸੂਬੇ ਦੀਆਂ ਕੁਝ ਖਾਸ ਖਬਰ। ਰਾਜ ਸਰਕਾਰ ਪਾਸੇ 'ਤੇ ਨਸ਼ੇ ਦੇ ਖਿਲਾਫ਼ ਚਲਾਏ ਜਾ ਦੇ ਐਂਟੀ ਚਿੱਟਾ ਅਭਿਆਨ ਦੇ ਤਹਿਤ ਪੁਲਿਸ ਦੀ ਨਿਗਰਾਨੀ ਵਧਾਈ ਗਈ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ। ਸਰਕਾਰ ਦਾ ਐਂਟੀ ਚਿੱਟਾ ਮਾਡਲ ਜਿੱਥੋਂ ਅਪਰਾਧੀਆਂ ਪਰ ਨਕੇਲ ਕਸਣ 'ਚ ਕਾਮਯਾਬ ਹੋਇਆ ਆਉਂਦਾ ਹੈ, ਉੱਥੋਂ ਹੋਰ ਰਾਜਾਂ 'ਚ ਵੀ ਇਸ

ਮਾਡਲ ਦੀ ਚਰਚਾ ਹੋਣਾ ਲੱਗੀ ਹੈ। ਰਾਜ ਸਰਕਾਰ ਚਿੱਟਾ ਜਿਹੇ ਨਸ਼ੇ ਤੇ ਨਿਪਟਣੇ ਕਨੇ ਚਿੱਟਾ ਤਸਕਰੀ ਦੇ ਦਾ ਪੂਰਾ ਸਮੂਲ ਨਾਸ਼ ਕਰਨੇ ਵਾਸਤੇ ਛੋੜ ਹੀ ਐਂਟੀ ਚਿੱਟਾ ਅਭਿਆਨ ਦਾ ਦੂਜਾ ਚਰਨ ਸ਼ੁਰੂ ਕਰਨੇ ਜ਼ਿਆਦਾ ਹੈ। ਐਂਟੀ ਚਿੱਟਾ ਮਾਡਲ ਦੇ ਤਹਿਤ ਪ੍ਰਦੇਸ਼ 'ਚ ਚਿੱਟੇ ਦੇ ਕਾਰੋਬਾਰ 'ਚ ਮਿਲੇ ਅਪਰਾਧੀਆਂ ਪਰ ਕੜੀ ਕਾਰਵਾਈ ਕੀਤੀ ਜਾਂਦੀ। ਉੱਥੋਂ ਇਸ ਸਮੱਸਿਆ 'ਤੇ ਪੀੜਿਤ ਮਾਣੂਆਂ ਦੇ ਪੁਨਰਵਾਸ ਪਰ ਵੀ ਧਿਆਨ ਦਿੱਤਾ ਜ਼ਿਆਦਾ ਹੈ। ਰਾਜਪਾਲ ਕਵਿੰਦਰ ਗੁਪਤਾ ਹੋਰਾਂ ਨੇ ਅੱਜ ਨਵੀਂ ਦਿੱਲੀ 'ਚ ਵਿਸ਼ਵ ਹਿੰਦੂ ਪੀਠ ਦੇ ਅਧਿਕਸ਼ ਆਚਾਰਿਆ ਮਦਨ ਹੋਰਾਂ ਪਾਸੇ 'ਤੇ ਰਚਿਤ ਕਿਤਾਬ ਸ਼ਾਰਦਾ ਪੀਠ ਸਤੀ ਦੇਸ਼ ਕਸ਼ਮੀਰ ਤੱਕ ਵਿਮੋਚਨ ਕੀਤਾ। ਰਾਜਪਾਲ ਹੋਰਾਂ ਨੇ ਇਸ ਪੁਸਤਕ 'ਚੋਂ ਜੰਮੂ ਕਸ਼ਮੀਰ ਦੀ ਪੁਰਾਣੀ ਅਧਿਆਤਮਕ ਸਾਂਸਕ੍ਰਿਤਿਕ ਕਨੇ ਸ਼ੈਕਸ਼ਿਕ ਵਿਰਾਸਤ ਦਾ ਖਾਸ ਦਸਤਾਵੇਜ਼ ਦੱਸਿਆ। ਉਹਨਾਂ ਆਚਾਰਿਆ ਮਦਨ ਹੋਰਾਂ ਦੇ ਪ੍ਰਯਾਸਾਂ ਦੀ ਸਹਾਇਤਾ ਕਰਦਿਆਂ ਗਲਾਇਆ ਕਿ ਇਹ ਸ਼ੋਧ ਆਧਾਰਿਤ ਕਿਤਾਬ ਸ਼ਾਰਦਾ ਪੀਠ ਦੇ ਇਤਿਹਾਸਿਕ ਧਾਰਮਿਕ ਕਨੇ ਸਾਂਸਕ੍ਰਿਤਿਕ ਮਹੱਤਵ ਕਨੇ ਕਸ਼ਮੀਰ ਦੀ ਪਛਾਣ ਅਤੇ ਉਸਦੇ ਗਹਿਰੇ ਰਿਸ਼ਤੇ 'ਚੋਂ ਦੱਸਦਿਆਂ ਰਾਜਪਾਲ ਹੋਰਾਂ ਨੇ ਉਮੀਦ ਜਤਾਈ ਹੈ ਕਿ ਇਹ ਕਿਤਾਬ ਸ਼ੈਕਸ਼ਨਿਕ ਵਿਚਾਰ ਵਿਮਰਸ਼ 'ਚੋਂ ਪ੍ਰੇਰਿਤ ਕਰਕੇ। ਤਾਂ ਇਹ ਥੀਆਂ ਖਾਸ ਖਬਰਾਂ ਸੁਣਦੇ ਹਨ ਉਸ਼ਾ ਸ਼ਰਮਾ ਦੀ ਆਵਾਜ਼ 'ਚ ਕਾਰਿਕ੍ਰਮ ਦਾ ਅਗਲਾ ਲੋਕ ਗੀਤ।